ਸਾਡੇ ਕੋਲ ਆਸ਼ਰਵਾਦ ਲਾ ਰੋਪਾ ਜੀ ਨੂੰ ਆਸ਼ਰਵਾਦ ਲਾਣੀ ਆ ਮਲਾ ਸਾਡੇ ਤਾਂ ਕੰਮ ਸਰ ਸਾਡੇ ਨੂੰ ਪਤਾ ਹੋਇਆ ਕੰਮ ਤਾਂ ਨਹੀਂ ਪੂਆ ਥਾਗੀ ਥਾਈ ਨੇ ਖੇਤਾਂ ਕੀ।